0: ਜੀ ਮੈਂ ਹਾਂ ਹਰਭਜਨ ਮਾਨ ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ
1: Olive Sonor Radio Network, Qatar's number one Asian radio network.
2: Olive Music Marathon. 1 ghanta, non-stop.

ਨਾਲ ਪਿਆਰ ਦੇ ਇਹ 100 ਕਿਲੋ ਬਿਨਾ ਭੇਦਭਾਵ ਸੁਣੋਗੇ ਕਹੋਗੇ ਇਹ ਲੜਕੀ ਹੈ ਵਾਹ ਤਭੀ ਤੋ ਪੂਰੇ ਸ਼ਹਿਰ ਕੀ ਈਵਨਿੰਗ ਹੋਤੀ ਹੈ ਓਹੋ।

0: ਸੁਣਿਓ ਕਿਦਾਂ ਦੀ ਕੀ ਹਾਲ ਚਾਲ, ਸਤਿ ਸ੍ਰੀ ਅਕਾਲ, ਸਿਮਰਨ ਕੌਰ ਹੈ ਤੁਹਾਡੇ ਨਾਲ। ਸੋ ਯਾ, ਵਟ ਦਾ ਵਾਇਰਲ ਮੈਂ ਆਪਕੋ ਜੋ ਵੀ ਚੀਜ਼ ਵਾਇਰਲ ਹੋ ਰਹੀ ਹੋਤੀ ਹੈ, ਚਾਹੇ ਵੋ ਖਾਨਾ ਹੈ, ਚਾਹੇ ਕੋਈ ਔਰ ਚੀਜ਼ ਹੈ ਯਾ ਗਾਨਾ ਹੈ, ਹਰ ਚੀਜ਼ ਕੇ ਬਾਰੇ ਮੈਂ ਬਤਾਤੀ ਹੂੰ। ਸੋ ਇੱਕ ਚੋਕਲੇਟ, ਮੈਨੇ ਆਪਕੋ ਕੁਛ ਦਿਨ ਪਹਿਲੇ ਬਤਾਇਆ ਥਾ ਨਾ, ਇੱਕ ਚੋਕਲੇਟ ਸਾਗ ਵਾਲਾ ਚੋਕਲੇਟ ਵਾਇਰਲ ਹੋ ਰਹਾ ਹੈ। ਅਬ ਮੈਨੇ ਇੱਕ ਔਰ ਚੋਕਲੇਟ ਦੇਖਾ ਹੈ, ਵੋ ਹੈ ਬਟਰ ਚਿਕਨ ਚੋਕਲੇਟ। ਸੀਰੀਅਸਲੀ ਮੈਨ, ਭਾਈ ਤੁਮਕੋ ਬਟਰ ਚਿਕਨ ਖਾਨਾ ਹੈ ਤੋ ਜਾਓ ਕਿਸੀ ਰੈਸਟੋਰੈਂਟ ਮੈਂ ਜਾ ਕੇ ਬਟਰ ਚਿਕਨ ਖਾਓ। ਚੋਕਲੇਟ ਮੈਂ ਬਟਰ ਚਿਕਨ ਕੌਣ ਗੁਜ਼ਾ ਰਹਾ ਹੈ ਯਾਰ, ਔਰ ਕੌਣ ਖਾ ਰਹਾ ਹੈ ਇਸਕੋ? ਕਿਆ ਆਪ ਟ੍ਰਾਈ ਕਰਨਾ ਚਾਹੇਂਗੇ ਬਟਰ ਚਿਕਨ ਵਾਲਾ ਚੋਕਲੇਟ? ਲਾਈਕ ਰੀਅਲੀ, ਮੈਂ ਦਿਮਾਗ ਮੇਂ ਨਹੀਂ ਸੋਚ ਸਕਤੀ ਕਿ ਮੈਂ ਇਸਕੋ ਮਤਲਬ ਇੱਕ ਬਾਈਟ ਵੀ ਲੂੰਗੀ ਇਸਕੀ। ਸੁਣਤੇ ਰਹੀਏ ਰੇਡੀਓ ਵਾਲੇ ਕੋਲ, ਕਹਿੰਦੇ ਰਹੀਏ ਜੀ ਹੋਵਿੰਦਾਸ। ਔਰ ਬਤਾਓ ਕੋਈ ਤਮੰਨਾ ਹੈ ਆਪਕੀ ਐਸੀ ਚੋਕਲੇਟ ਖਾਣੇ ਕੀ?
1: ਰੇਡੀਓ ਵਾਲੇ ਪਰ ਆਨੇ ਵਾਲਾ ਗਾਣਾ ਕੂਲ ਸੰਗ ਆਫ ਦੀ ਆਵਰ।
2: ਕਿਆ ਬਾਤ ਹੈ ਸਰ, ਕਿਆ ਪਰ ਯੇ ਬਾਤ ਹੈ।